0: ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM।
1: ਉਹ ਮੇਰਾ ਸੋਹਣਾ ਦੇਸ਼ ਕਿਸਾਨਾਂ ਦਾ, ਸ਼ਾਹਜ਼ੋਰਾਂ ਦਾ, ਪਹਿਲਵਾਨਾਂ ਦਾ।
2: ਸੋਹਣਾ ਦੇਸ਼ ਕਿਸਾਨਾਂ ਦਾ, ਸ਼ਾਹਜ਼ੋਰਾਂ ਦਾ, ਪਹਿਲਵਾਨਾਂ ਦਾ।
1: ਜਗ ਸਾਰਾ ਲੋਹਾ ਮੰਨਦਾ ਜੇ ਮੇਰੇ ਗੱਭਰੂ ਸ਼ੇਰ ਜਵਾਨਾਂ ਦਾ। ਉਹ ਮੇਰਾ ਸੋਹਣਾ ਦੇਸ਼,
2: ਉਹ ਮੇਰਾ ਸੋਹਣਾ ਦੇਸ਼ ਕਿਸਾਨਾਂ ਦਾ, ਸ਼ਾਹਜ਼ੋਰਾਂ

0: ਥਾਂ ਤੇ ਲੱਗਦੇ ਮੇਲੇ ਬਈ ਮਿਲ ਪੈਂਦੇ ਨੇ ਅਲਬੇਲੇ ਬਈ
1: ਥਾਂ ਤੇ ਲੱਗਦੇ ਮੇਲੇ ਬਈ ਮਿਲ ਪੈਂਦੇ ਨੇ ਅਲਬੇਲੇ ਬਈ
0: ਇੱਕ ਪਿੰਗਾ ਚੁੰਮਣ ਰੁੱਖਾਂ ਨੂੰ ਤੇ ਗੋਰੀਆਂ ਫੁੱਲਣ ਦੁੱਖਾਂ ਨੂੰ ਸਿੱਖੜਿਆ ਬਾਗ

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ। ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

ਤੁਸੀ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ